ਇਦਾਂ ਆਣ ਸੁਣੀ ਟਕ ਟਿਕ ਟਿਕ ਨਣਾ ਨਾ ਧਗਰੇ ਟਿਕ ਟਿਕ ਨਣਾ ਨਾ ਧਗਰੇ ਟਿਕ ਟਿਕ ਕਿਤੇ ਟਿਕ ਟਿਕ ਧਗਰੇ ਟਿਕ ਟਿਕ ਨਣਾ ਨਾ ਧਗਰੇ ਟਿਕ ਟਿਕ ਕਤਾ ਗਦੀ ਗਨ ਧਾ ਧਗਰੇ ਟਿਕ ਟਿਕ ਕਤਾ ਗਦੀ ਗਨ ਧਾ ਟਕ ਟਿਕ ਟਿਕ ਨਣਾ ਧਗਰੇ ਟਿਕ ਟਿਕ ਨਣਾ ਧਗਰੇ ਟਿਕ ਟਿਕ ਕਤਾ ਗਦੀ